0: ਐਕਸਕਿਊਜ਼ ਮੈਡਮ, ਸਾਨੂੰ ਵੀ ਦੇ ਦਿਓ ਕੋਈ ਕੰਮ।
1: ਕੰਮ ਚਾਹੀਦਾ,
0: ਕੰਮ ਚਾਹੀਦਾ,
1: ਪਾਣੀ ਪਿਲਾ ਦਿਓ ਸਾਰਿਆਂ ਨੂੰ
0: ਪਾਣੀ।